ਹੈਲੋ, ਸਲਾਮ ਅਲੈਕੁਮ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਤੁਸੀਂ ਸੁਣਦੇ ਹੈ ਬ੍ਰਹਮਪੁਰ ਏਸ਼ੀਅਨ ਰੇਡੀਓ ਸਟੇਸ਼ਨ 1413 AM ਮੀਡੀਅਮ ਵੇਵ ਡੱਬ ਰੇਡੀਓ ਔਨਲਾਈਨ, ਆਪਣੇ ਬ੍ਰਹਮਪੁਰ ਦਾ ਰੇਡੀਓ ਸਟੇਸ਼ਨ ਅੰਪਰਾ ਪੰਜਾਬ ਬ੍ਰਹਮਪੁਰ ਵਿੱਚ ਬਣਾਇਆ।

ਸੋਰੀ, ਮੈਂ ਚੱਕਰਦਾ ਸੀਗਾ, ਮੈਨੂੰ ਲੱਗਦੀ ਤਾਂ ਉਹ ਕੀ ਆਵਾਜ਼ ਨਹੀਂ ਜਾਂਦੀ ਸੀਗੀ, ਲੱਗਦਾ ਵਰਕਿੰਗ ਨਾ। ਸੋ ਇਹ ਗੀਤ, ਪਹਿਲਾ ਗੀਤ ਸੀਗਾ ਨੀਲੇ ਗਗਨ ਰਹੇ ਨੇ। ਸੀ ਮੈਂ ਚੱਕਦਾ ਸੀਗਾ ਲੱਗਦੀ ਤਾਂ ਕੀ ਆਵਾਜ਼ ਸੀਗੀ ਵਰਕਿੰਗ ਨਾ। ਸੋ ਇਹ ਗੀਤ ਸਾ ਨੀਲੇ ਗਗਨ ਰਹੇ ਨੇ।

Sì, sweetheart, ਗੀਤ ਆਪਣੇ ਸ਼ਨੀਵਾਰ ਦਾ ਦਿਨ 6 ਦਿਨ ਟਪਕੇ 1 ਦਿਨ ਤੂੰ ਆਉਂਦੀ ਹੈ ਤੁਹਾਡੇ ਲਈ ਇਹ ਗੀਤ ਸੀ। ਸੋ ਆਪਣਾ ਨੈਕਸਟ ਗੀਤ ਮੈਂ ਥੋੜ੍ਹਾ ਮਿਕਸ ਜਿਹਾ ਲਾਈਕ ਕਰਦਾ ਜਾਂ ਥੋੜ੍ਹਾ ਭੰਗੜਾ ਪੰਜਾਬੀ ਡਿਫਰੈਂਟ ਹਿੰਦੀ ਡਿਫਰੈਂਟ ਡਿਫਰੈਂਟ। ਸੋ ਆਪਣਾ ਨੈਕਸਟ ਹੈਗਾ ਹੀਰਾ ਗਰੁੱਪ ਦੋ ਬੇਜਾਨੀਆਂ।

You're listening, Bradford Asian Radio Station, ਕਿ ਆਪਣਾ ਆਫਟਰਨੂਨ ਸੈਟਰਡੇ ਆਫਟਰਨੂਨ ਸ਼ਨੀਵਾਰ ਦਾ ਦਿਨ ਅਸੀਂ ਆਪਣੀ ਸ਼ੋਅ ਇੰਜੋਏ ਕਰਨੀ ਆ ਮਿਕਸ ਆਫ ਮਿਊਜ਼ਿਕ ਮੈਂ ਲਾਉਣਾ ਹੈ ਕਿ ਆਪਣਾ ਕੀ ਆ ਕੀ ਆ ਖੁਸ਼ ਹੋਈਏ ਵੀਕਐਂਡ ਇੰਜੋਏ ਕਰੀਏ

अपना फाइनल गीत ट्रिप डाउन मेमोरी लेन हिट ऑफ द आवर ਕਿਦਾ ਕਹੀਦਾ ਹੁੰਦਾ ਆ ਲਾਲ ਦੁਪੱਟਾ ਫਿਰ ਅਸੀਂ ਵਿੱਚੋਂ ਬ੍ਰੇਕ ਵਿੱਚ ਚਲੇ ਜਾਣਾ ਹੈ।

So you're listening to Bradford Asian Radio Station. My top presenter, Govind Singh Tour. ਇਸਿਕਾ ਮੈਡਲੀ ਆਫ ਗੀਤ ਬਾਈ ਰਾਹਤ ਫਤਿਹ ਅਲੀ ਖਾਨ ਮਿਕਸ ਜਿਹਾ ਮੈਨੂੰ ਯੂਟਿਊਬ 'ਤੇ ਮੈਂ ਦੇਖਿਆ ਸੀਗਾ, ਮੈਂ ਸੋਚਿਆ ਮੈਂ ਪਲੇਅ ਕਰੂੰਗਾ।

डिफरेंट म्यूजिक मैं ਪਲੇ ਕਰਦਾ ਹੁੰਦਾ ਆ ਤਾਂ ਮੇਰਾ ਨੈਕਸਟ ਨੈਕਸਟ ਗੀਤ ਇਹ ਹੈਗਾ ਪੰਜਾਬੀ ਸੂਫੀ ਕਵਾਲੀ ਰੱਬ ਦੀ ਰਹਿਮਤ ਤੇਰੇ ਨਾਲ

ਔਰ ਅਸੀਂ ਪਰਫੈਕਟ ਅਸੀਂ ਇਨਸਾਨ ਬੰਦੇ ਹੈ, ਅਸੀਂ ਦੁਨੀਆਂ 'ਤੇ ਆਏ ਹਾਂ, ਅਸੀਂ ਤਾਂ ਮਿਸਟੇਕਸ ਬਣਾਉਣੀਆਂ ਹੈ ਕਿ ਇਹ ਗੀਤ ਵੇ ਸਾਨੂੰ ਇਹ ਕਿ ਕੁਆਲੀ ਗੀਤ ਵੇ ਸਾਨੂੰ ਦੱਸਦਾ ਹੈ ਕਿ ਜ਼ਰੂਰ ਸਾਨੂੰ ਰੱਬ ਦੀ ਕੀ ਆ ਰਹਿਮਤ ਮੰਗਣੀ ਚਾਹੀਦੀ ਆ ਕਰਕੇ ਅਸੀਂ ਅਸੀਂ ਕੀ ਆ ਅਸੀਂ ਪਰਫੈਕਟ ਅਸੀਂ ਹੋ ਸਕਦੇ ਨਹੀਂ ਹੈ। ਪਰਮਾਤਮਾ ਲੱਖ ਦਾ ਫਸੋ ਹੀ ਪਰਫੈਕਟ ਹੈ।

ਤੋਲਦਾ ਸੀਗਾ ਕਿ ਮੈਂ ਡਿਫਰੈਂਟ ਵਰਜ਼ਨਸ ਆਫ ਮਸਤ ਮਸਤ ਕਲੰਡਰ ਪਲੇ ਕਰਨਾ ਲਾਇਕ ਕਰਦਾ। ਜਿਹੜਾ ਆਹ ਵਰਜ਼ਨ ਮੈਂ ਪਲੇ ਕਰਨਾ ਆ ਕਰਕੇ ਹੁਣ ਯੂਟਿਊਬ 'ਤੇ ਪਤਾ ਨਹੀਂ ਇੰਨੀ ਤੁਸੀਂ ਗੀਤ ਹੁਣ ਟੋਲ ਸਕਦੇ ਆ, ਬਹੁਤ ਰੀਮਿਕਸ, ਆਰਟੀਫਿਸ਼ਲ ਇੰਟੈਲੀਜੈਂਸ, ਡਿਫਰੈਂਟ ਡਿਫਰੈਂਟ ਕੀ ਆਵਾਜ਼ਾਂ ਨਾਲ ਕ੍ਰੀਏਟ ਹੁੰਦੇ ਆ ਹੁਣ ਗੀਤ ਆਟੋਮੈਟਿਕਲੀ। ਦੇਖੋ ਦੁਨੀਆ ਕਿੱਥੇ ਜਾਂਦੀ ਆ ਕਿ ਐਵਰੀਥਿੰਗ ਆਰਟੀਫਿਸ਼ਲ ਬਣੀ ਜਾਂਦਾ ਆ, ਪਰ ਸਾਨੂੰ ਪਤਾ ਨਹੀਂ ਲੱਗਦਾ ਆਰਟੀਫਿਸ਼ਲ ਆ, ਸਾਰਾ ਰੇਅਲ ਲੱਗਦਾ, ਪਰ ਇਹ ਹੈ ਦਵਾਨ ਦਵਾ ਮਸਤ ਕਲੰਡਰ ਪਿਓ ਮੈਟਲ ਵਰਜ਼ਨ।

ऐसी मस्त मस्त कलंदर प्योर मेटल वर्जन। सत्संगीतक सुर सारे गा मा पा दा नी सा सा नी दा पा मा गरे सा ए सत्संगीतक सुर कि हम तुसी कंप्यूटर ते ना तुसी की माजी गीत की बना सकते हैं। ਜਿਹਦਾ ਮਰਜ਼ੀ ਵੋਇਸ ਆਵਾਜ਼ ਲੈ ਕੇ ਡੋਨਲਡ ਟਰੰਪ ਜਿਹੜਾ ਅਮਰੀਕਾ ਦਾ ਪ੍ਰੈਜ਼ੀਡੈਂਟ ਉਹਦਾ ਵੀ ਕੀ ਆਵਾਜ਼ ਲੈ ਕੇ ਆਰਟੀਫਿਸ਼ਲ ਇੰਟੈਲੀਜੈਂਸ ਕਨਵਰਟ ਕਰ ਦੂੰਗੀ ਉਹ ਪੰਜਾਬੀ ਬੋਲਦਾ ਤਾਂ ਉਹਦੀ ਕੀ ਆ ਜਿਹੜਾ ਮਸਤ ਮਸਤ ਕਲੰਦਰ ਉਹਦੇ ਕੋਲ ਵੀ ਗਾ ਸਕਦੇ ਹਾਂ। ਇੰਨੀ ਹੁਣ ਕੀ ਆ ਤਰੱਕੀ ਆਰਟੀਫਿਸ਼ਲ ਇੰਟੈਲੀਜੈਂਸ ਕਰਨ ਲੱਗ ਪਈ ਆ।

ਉੱਧਰ ਆਪਣਾ ਬ੍ਰਹਮਪੁੱਟ ਆਪਣਾ ਪੰਜਾਬ ਇੱਥੇ ਬਣਾਇਆ ਜਾਂ ਬ੍ਰਹਮਪੁੱਟ ਦੇ ਵਿੱਚ ਮੈਮਰੀਜ਼ ਜ਼ਿਆਦਾ ਰਹਿ ਜਾਂਦੀਆਂ ਹੁਣ ਆਪਣੀ ਕਿਹੜੀ ਓਲਡਰ ਜਨਰੇਸ਼ਨਸ ਵਾ ਉਹ ਪਿਆਰ ਦੇ ਟਾਈਮ ਅਸੀਂ ਦੇਖੇ ਆ।

So welcome back to Sunday Hair, Bradford Asian Radio Station, channel 13 AM Medium Wave. With the presenter Govind Singh Tour. Is it Tere Naam from the film Tere Naam, sung by Pavandeep Rajani, Indian Idol 12. ਉਰੇ ਜਿੱਤੇ ਆਉਂਗਾ ਜਦੋਂ Indian Idol 12 ਕੀ ਆ ਲਾਈਵ ਸੀ ਪਤਾ ਨਹੀਂ ਕਦੋਂ।

ਤੁਸੀਂ ਇਹ ਗੀਤ ਇੰਜੋਏ ਕੀਤਾ, ਮੈਂ ਕਿਹਾ ਆਪਣੀ ਪੁਰਾਣੇ ਲਿਸਨਰਸ ਓਲਡਰ ਲਿਸਨਰਸ ਉਹ ਬਹੁਤ ਇਹ ਗੀਤ ਵਿੱਚ ਇਹਨਾਂ ਨੂੰ ਕੀ ਆ ਯਾਦਾਂ ਹੋਣਗੀਆਂ।

ਯਾਦਾਂ ਪਾਸੇ ਰਹਿ ਜਾਂਦੀਆਂ ਆ ਕਿਹੜੇ ਅੱਜ ਕੱਲ੍ਹ ਕਿਹੜੇ ਹੈਗੇ ਗੀਤ ਅਤੇ ਕਿਹੜੀ ਨੈਕਸਟ ਜਨਰੇਸ਼ਨ ਆ ਉਹਦਾ ਮੇਰੀ ਜਨਰੇਸ਼ਨ ਵੀ ਕੋਈ ਕੀ ਉਹਨਾਂ ਨੂੰ ਕੀ ਆ ਉਹਨਾਂ ਦਾ ਪੰਜਾਬੀ ਫੋਕ ਮਿਊਜ਼ਿਕ ਹੈਗਾ ਇੱਦਾਂ ਦਾ

ਕਿ ਤੁਸੀਂ ਗੀਤ ਇੰਜੋਏ ਕੀਤਾ ਲੰਬਰਗਿੰਨੀ ਵਿਸ਼ਾਖਾ ਮਹੋ ਇਹ ਭੋਜਨ ਗਾਇਆ ਲੰਬਰਗਿੰਨੀ ਵਿੱਚ ਕੋਈ ਚਾਅ ਨਹੀਂ ਹੈਗਾ ਜਿੱਦਾਂ ਕੋਈ ਹਰ ਚੀਜ਼ ਦਾ ਕੋਈ ਕੀਮਤ ਰਹੀ ਨਹੀਂ ਜ਼ਰੂਰ ਮੈਂ ਕਹੂੰਗਾ ਆਪਣਾ ਇੱਥੇ ਰਫ ਫੂਡ ਅਸੀਂ ਆਪਣਾ ਪੰਜਾਬ ਬਣਾਇਆ ਇਹਦੇ ਵਿੱਚ ਬਹੁਤ ਕੀਮਤ ਹੈ ਪੰਜਾਬ ਹਿਸਟਰੀ ਦਾ ਤੁਸੀਂ ਦੇਖੋ ਪੰਜਾਬ ਦੀ ਹਿਸਟਰੀ ਬਹੁਤ ਬਹੁਤ ਖੂਬਸੂਰਤ ਹੈ

ਸੰਗੀਤਕ ਕਸੂਰ ਸਾਰੇ ਗਾਵਾਂ ਪਾਦਾ ਨੀ ਸਾਸਾਂ ਨੀ ਦਾਪਾ ਮਾ ਗਾ ਰਹੇ ਸਾ। ਇਹ ਪਹਿਲਾਂ ਰਿਕਾਰਡ ਹੋਏ ਸੀਗੇ ਪੰਜਾਬ ਦੇ ਵਿੱਚ, ਪੰਜਾਬੀ ਜਿੱਥੇ ਪਹਿਲੇ ਆਪਣੇ ਹੋਣਗੇ ਇਹ ਪਿੰਗਾਂ, ਉਹਨਾਂ ਨੇ ਰਿਕਾਰਡ ਕੀਤੇ ਸੀਗੇ ਕਿ ਇਹ ਕੀ ਹੈ ਸੱਤ ਨੋਟ ਹਰ ਗੀਤ ਹਰ ਐਵਰੀਥਿੰਗ, ਇਹ ਸੱਤ ਨੋਟ ਤੋਂ ਵਿੱਚੋਂ ਕੀ ਆ ਅਸੀਂ ਕੀ ਆ ਆਪਣਾ ਆਤਮਾ ਵਿੱਚ ਮਿਊਜ਼ਿਕ ਕੀ ਆ ਆਪਣੇ ਆਤਮੇ ਵਿੱਚ ਜਾਂਦਾ ਆ, ਖੁਸ਼ ਕਰਦਾ ਆਪਣੇ ਦਿਲਾਂ ਨੂੰ। ਚੰਗਾ ਟਾਈਮ ਹੋਵੇ ਮਾੜਾ ਟਾਈਮ ਹੋਵੇ, ਡਿਫਰੈਂਟ ਡਿਫਰੈਂਟ ਮਿਊਜ਼ਿਕ ਡਿਫਰੈਂਟ ਡਿਫਰੈਂਟ ਸਮਾਂ ਲਈ

अपना नेशनल एंथम का टाइम आ गया, अपने ब्राफुट का नेशनल एंथम। गुरु जी लख दाफस, तेरा तेरा तेरा गकनी, मेरा मेरा मेरा तुसी पंजाब थोड़ा पंजाब। ਜ਼ਰੂਰ ਇਕੱਠੇ ਹੋਵੋਗੇ, ਪੰਜ ਆਬ ਇੱਕ ਪੰਜਾਬ ਰੋਂਦਾ ਹੈ ਆਪਣਾ ਕਿ ਦੋ ਪਾਠ ਕੀਤੇ ਆ, ਉਹ ਜ਼ਰੂਰ ਇੱਕ ਦਿਨ ਇਕੱਠੇ ਹੋਵੋਗੇ, ਇਹ ਜ਼ਰੂਰ ਰੱਬ ਦੀ ਦਿਖਾਲੀ ਕੀ ਆ, ਪਰਮਾਤਮਾ ਦੀ ਦਿਖਾਲੀ ਉਦੋਂ ਆਊਂਗੀ। ਨੈਸ਼ਨਲ ਐਂਥਮ ਬਰਾਫੁੱਟ ਦਾ, ਤੇਰਾ ਤੇਰਾ ਤੇਰਾ ਗਖਨੀ, ਮੇਰਾ ਮੇਰਾ ਮੇਰਾ ਬਾਈ ਤਰਸੇਮ ਜੱਸਰ।